0: ਸੋਚਦੀ ਹੋਵੇਗੀ ਇੰਗਲੈਂਡ ਘੁੰਮ ਕੇ, ਉਹ ਮਿਲਣਾ ਨੀ ਸਾਡੇ ਜਿਹਾ ਯਾਰ ਲੱਭੇ ਤੇ।
1: Gary Sandu, Amrit Mann.